ਪਹਿਲੇ ਕੁਮਾਰ ਬਿਗਵੀ ਦਾ ਇੰਟਰਨੈਟ ਪੰਜ ਕੁਸਾਲਾ ਸੁਣਾਈ ਗਈ ਸਰਕਾਰ ਕਾ ਨਾਮਾ ਅੰਤਰਿਮ ਆਦੇਸ਼ ਜਾਰੀ ਕਰੇ ਕਹੋ ਸਰਬ ਚਾਲੀ ਸੁਖਵਾਸੀ ਤਥਾ ਬਸਵਾਸੀ